ਹਰ ਨੌ ਨਿਹਾਲ ਲੋਗੋ ਹੁੰਦਾ ਹੈ ਹਸੀਨ ਵੈਸੇ, ਹਰ ਨੌ ਨਿਹਾਲ ਲੋਗੋ ਸਾਰੀਆਂ ਤੋਂ ਵੱਧ ਸੋਹਣਾ ਮਨਾਂ ਦਾ ਲਾਲ ਲੋਗੋ, ਸਾਰੀਆਂ ਤੋਂ ਵੱਧ ਸੋਹਣਾ।

ਪੱਕ ਫਾਹੀ ਉਨ ਦਗਜੋ ਓਠੀ ਤਰਸ ਤਜਾਏ ਵਗੋਨੀ ਗਰਜੋ ਓਠੀ ਤਰਸ ਤਜਾਏ ਵਗੋਨੀ ਗਰਜੋ ਪਾਂਜੇ ਨਢੜੇ ਦੇਈਏ ਅਲੀ ਅਸਗਰ ਜੋ ਓਠੀ ਤਰਸ ਤਜਾਏ ਚਯੋ ਓਠੀਆ ਪੁੱਟ ਅਹਵਾਲ ਤਡਸ ਬਾਬਾ ਬਾਬਾ ਕਰੇ ਕਰੀ ਕਾਨ ਥੀ ਬਸ ਚਯੋ ਓਠੀਆ ਪੁੱਟ ਅਹਵਾਲ ਤਡਸ ਬਾਬਾ ਬਾਬਾ ਕਰੇ ਕਰੀ ਕਾਨ ਥੀ ਬਸ।